ਦਿਨ ਐਤਵਾਰ 28 ਜੂਨ ਅਤੇ 2026 ਸੱਜਰੀ ਸਵੇਤ ਪੇਸ਼ ਹੈ ਆਪਦਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਹਫ਼ਤਾਵਾਰੀ ਪ੍ਰੋਗਰਾਮ ਹਰ ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਵਾ 99.9 FM ਦੀ ਫ੍ਰੀਕੁਐਂਸੀ ਤੋਂ ਪੇਸ਼ ਕੀਤਾ ਜਾਂਦਾ ਅਤੇ ਪੇਸ਼ ਕਰਦੇ ਹਨ ਸ਼ਾਮ ਕੁਮਾਰ ਤੁਹਾਡਾ ਆਪਣਾ ਕਮਿਊਨਿਟੀ ਦਾ ਪ੍ਰੋਗਰਾਮ ਸੁਣਨ ਵਾਸਤੇ ਤੁਸੀਂ ਐਤਵਾਰ ਦੇ ਦਿਨ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਵਾਰ 99.9 FM ਬੈਂਡ 'ਤੇ 99.9 ਦੀ ਫ੍ਰੀਕੁਐਂਸੀ 'ਤੇ ਟਿਊਨ ਕਰਕੇ ਸੁਣ ਸਕਦੇ ਹੋ ਅਤੇ ਜਾਂ ਕਿਤੇ ਦੁਨੀਆ 'ਤੇ ਕਿਸੇ ਕੋਨੇ 'ਚ ਬੈਠ ਕੇ ਸੁਣਨਾ ਹੋਵੇ ਤਾਂ www.sWR999.com.au ਜਾਂ ਕਮਿਊਨਿਟੀ ਰੇਡੀਓ ਪਲੱਸ ਐਪ ਡਾਊਨਲੋਡ ਕਰਕੇ ਉਹਦੇ ਵਿੱਚ SWR99.9 ਲੱਭ ਕੇ ਸੁਣਿਆ ਜਾ ਸਕਦਾ ਤੁਹਾਡਾ ਆਪਣਾ ਪ੍ਰੋਗਰਾਮ ਅਤੇ ਅੱਜ ਮੌਸਮ ਬਹੁਤ ਸੁਹਾਵਣਾ ਮੌਸਮ ਚੱਲ ਰਿਹਾ ਜੀ ਟੈਂਪਰੇਚਰ ਤਕਰੀਬਨ 16 ਡਿਗਰੀ ਰਹੂਗਾ ਅਤੇ ਮੀਂਹ ਜਿਹੜਾ ਥੋੜ੍ਹਾ ਬਹੁਤਾ ਪੈ ਰਿਹਾ ਲੱਗਦਾ ਕਿ ਸਾਰਾ ਦਿਨ ਮੀਂਹ ਪਏਗਾ ਅਤੇ ਇਹ ਮੀਂਹ ਜਿਹੜਾ ਬੁੱਧਵਾਰ ਤੱਕ ਚੱਲੇਗਾ ਹਰ ਰੋਜ਼ ਇੰਨਾ ਹੈਵੀ ਵੀ ਨਹੀਂ ਪਰ ਪੈਂਦਾ ਰਹੇਗਾ ਕਿਣ ਮਿਣ ਦਿਖਾਈ ਦੇਵੇਗੀ ਟੈਂਪਰੇਚਰ ਤਕਰੀਬਨ 16 ਅਤੇ ਬੁੱਧਵਾਰ ਨੂੰ ਫਿਰ 20 ਟੈਂਪਰੇਚਰ ਹੋ ਜਾਏਗਾ ਅੱਗੇ ਬੁੱਧਵਾਰ ਤੋਂ ਬਾਅਦ 'ਚ ਫਿਰ ਵੀਰਵਾਰ ਨੂੰ ਟੈਂਪਰੇਚਰ 21 ਘੱਟ ਤੋਂ ਘੱਟ 14 ਸ਼ੁੱਕਰ ਸ਼ਨਿਚਰ ਅਤੇ ਐਤਵਾਰ ਨੂੰ ਟੈਂਪਰੇਚਰ ਤਕਰੀਬਨ 15-16 ਥੋੜ੍ਹੀ ਜਿਹੀ ਠੰਡਕ ਵਿੱਚ ਰਵਾਂਗੇ ਜ਼ਿਆਦਾ ਠੰਡ ਵੀ ਨਹੀਂ ਪਰ ਥੋੜ੍ਹੀ ਠੰਡਕ ਵੱਜਦੀ ਇਹ ਹਫ਼ਤਾ ਲੰਘੇਗਾ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਇੱਕ ਸ਼ਬਦ ਨਾਲ ਉਹ ਤੋਂ ਬਾਅਦ 'ਚ ਗੀਤ ਸੰਗੀਤ ਕੁਛ ਆਪਣੀ ਪਸੰਦ ਕੁਛ ਤੁਹਾਡੀ ਪਸੰਦ ਦੇ ਗੀਤ ਸੰਗੀਤ ਪੇਸ਼ ਕਰਾਂਗੇ ਪ੍ਰੋਗਰਾਮ ਚੱਲੇਗਾ ਸਵੇਰੇ 10 ਵਜੇ ਤੱਕ

0: Soir.
1: 99.9. ਸਮਾਂ ਇਸ ਵੇਲੇ 8:19 ਹੋ ਗਏ ਨੇ। ਤੁਸੀਂ ਸੁਣ ਰਹੇ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ, ਮੇਲਾ ਗੀਤਾਂ ਦਾ ਹਫ਼ਤਾਵਾਰੀ ਪ੍ਰੋਗਰਾਮ, ਹਰ ਐਤਵਾਰ ਸਵੇਰੇ 8 ਤੋਂ ਲੈ ਕੇ 10 ਤੱਕ ਸਵਾਰ 99.9 ਦੀ ਫ੍ਰੀਕੁਐਂਸੀ ਤੋਂ ਪੇਸ਼ ਕੀਤਾ ਜਾਂਦਾ। ਚਲੋ ਦੋਸਤੋ, ਤੁਸੀਂ ਸੁਣ ਰਹੇ ਹੋ ਆਪਣਾ ਮਨਪਾਉਣ ਦਾ ਪੰਜਾਬੀ ਪ੍ਰੋਗਰਾਮ, ਅਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੀ ਸ਼ਖਸੀਅਤ ਦੀ ਜਿਹਦੀ ਆਵਾਜ਼ ਨੇ ਸੰਗੀਤ ਦੀ ਦੁਨੀਆ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ। ਇੱਕ ਅਜਿਹਾ ਫਨਕਾਰ ਜਿਸ ਨੇ ਗਜ਼ਲ ਨੂੰ ਸਿਰਫ ਗਾਇਆ ਹੀ ਨਹੀਂ, ਸਗੋਂ ਉਸਨੂੰ ਰੂਹ ਫੂਕ ਦਿੱਤੀ। ਦੋਸਤੋ, ਜਦੋਂ ਵੀ ਗਜ਼ਲ ਦੀ ਗੱਲ ਜ਼ਿਕਰ ਹੁੰਦਾ ਤਾਂ ਕੁਝ ਨਾਮ ਆਪਣੀ ਜ਼ੁਬਾਨ 'ਤੇ ਆਉਂਦੇ ਆ। ਉਹਨਾਂ ਵਿੱਚੋਂ ਇੱਕ ਸਭ ਤੋਂ ਚਮਕਦਾ ਹੋਇਆ ਨਾਮ ਹੈ ਉਸਤਾਦ ਗੁਲਾਮ ਅਲੀ ਸਾਹਿਬ। ਉਹਨਾਂ ਦੀ ਆਵਾਜ਼ ਵਿੱਚ ਦਰਦ ਵੀ ਹੈ, ਮੁਹੱਬਤ ਵੀ ਹੈ, ਸੂਫੀਆਨਾ ਰੰਗ ਵੀ ਹੈ ਅਤੇ ਸ਼ਾਸਤਰੀ ਸੰਗੀਤ ਦੀ ਡੂੰਘਾਈ ਵੀ ਹੈ। ਉਹਨਾਂ ਦੀਆਂ ਗਜ਼ਲਾਂ ਜਿਹੜੀਆਂ ਕਿ ਇਕੱਲੀਆਂ ਸੁਣੀਆਂ ਨਹੀਂ ਜਾਂਦੀਆਂ, ਸਗੋਂ ਉਹਨਾਂ ਨੂੰ ਆਪਾਂ ਮਹਿਸੂਸ ਵੀ ਕਰਦੇ ਹਾਂ। ਹਰ ਇੱਕ ਸੁਰ ਵਿੱਚ, ਇੱਕ ਅਲਫਾਜ਼ ਵਿੱਚ, ਹਰ ਇੱਕ ਤਾਨ ਵਿੱਚ ਦਿਲ ਨੂੰ ਛੂਹ ਜਾਂਦੀ। ਇਹ ਕਾਰਨ ਹੈ ਕਿ ਕਈ ਦਹਾਕਿਆਂ ਤੋਂ ਉਹਨਾਂ ਦੀ ਗਾਇਕੀ ਦਾ ਜਾਦੂ ਦੁਨੀਆ ਭਰ ਦੇ ਸੰਗੀਤ ਪ੍ਰੇਮੀਆਂ ਦੇ ਸਿਰ 'ਤੇ ਚੜ੍ਹ ਕੇ ਬੋਲ ਰਿਹਾ ਹੈ। ਅੱਜ ਦੇ ਇਸ ਖਾਸ ਪ੍ਰੋਗਰਾਮ ਵਿੱਚ ਅਸੀਂ ਜਾਣਾਂਗੇ ਇੱਕ ਸਧਾਰਨ ਪਰਿਵਾਰ ਵਿੱਚ ਜਨਮ ਲੈਣ ਵਾਲਾ ਇੱਕ ਬੱਚਾ ਕਿਵੇਂ ਦੁਨੀਆ ਦਾ ਮਹਾਨ ਗਜ਼ਲ ਗਾਇਕ ਬਣਿਆ, ਉਹਨਾਂ ਦੇ ਬਚਪਨ, ਸੰਗੀਤਕ ਸਫ਼ਰ, ਸੰਘਰਸ਼, ਸਫਲਤਾਵਾਂ ਅਤੇ ਉਹਨਾਂ ਯਾਦਗਾਰ ਗਜ਼ਲਾਂ ਦੀ ਗੱਲ ਕਰਾਂਗੇ। ਅਤੇ ਅੱਜ ਵੀ ਹਰ ਮਹਿਫਲ ਦੀ ਸ਼ਾਨ ਹਨ। ਚਲੋ ਸ਼ੁਰੂ ਕਰਦੇ ਹਾਂ ਗੁਲਾਮ ਅਲੀ ਸਾਹਿਬ ਦੀਆਂ ਕੁਛ ਗਜ਼ਲਾਂ ਦੇ ਨਾਲ।

ਕਹਿੰਦੇ ਕਿ 5 ਦਸੰਬਰ 1940 ਨੂੰ ਬਰਤਾਨਵੀ ਭਾਰਤ ਦੇ ਪੰਜਾਬ ਦੇ ਸਿਆਲਕੋਟ ਇਲਾਕੇ 'ਚ ਛੋਟੇ ਜਿਹੇ ਪਿੰਡ ਵਿੱਚ ਜਨਮੇ ਗੁਲਾਮ ਅਲੀ ਸਾਹਿਬ ਦਾ ਬਚਪਨ 'ਚ ਹੀ ਸੰਗੀਤਕ ਮਾਹੌਲ ਵਿੱਚ ਬੀਤਿਆ ਸੀ। ਉਹਨਾਂ ਦੇ ਪਿਤਾ ਜਿਹੜੇ ਆ ਖੁਦ ਗਾਇਕ ਅਤੇ ਸਰੰਗੀ ਵਾਦਕ ਵੀ ਸੀ। ਇਹਦੇ ਨਾਲ ਸੰਗੀਤ ਦਾ ਉਹਨਾਂ ਦਾ ਰਿਸ਼ਤਾ ਬਚਪਨ ਤੋਂ ਹੀ ਕਹਿੰਦੇ ਬਣ ਗਿਆ ਸੀ। ਸਿਰਫ 15 ਸਾਲ ਦੀ ਉਮਰ 'ਚ ਹੀ ਉਹ ਮਹਾਨ ਸ਼ਾਸਤਰੀ ਗਾਇਕ ਬੜੇ ਗੁਲਾਮ ਅਲੀ ਖਾਨ ਦੇ ਸ਼ਾਗਿਰਦ ਬਣ ਗਏ ਸੀ। ਬਾਅਦ ਵਿੱਚ ਉਹਨਾਂ ਨੇ ਉਸਤਾਦ ਬਰਕਤ ਅਲੀ ਖਾਨ ਅਤੇ ਮੁਬਾਰਕ ਅਲੀ ਖਾਨ ਤੋਂ ਵੀ ਸੰਗੀਤ ਦੀ ਬਰੀਕੀ ਸਿੱਖੀ। ਇਸ ਕਠੋਰ ਰਿਆਜ਼ ਨੇ ਉਹਨਾਂ ਨੂੰ ਗਜ਼ਲ ਗਾਇਕ ਦਾ ਬਾਦਸ਼ਾਹ ਬਣਾ ਦਿੱਤਾ ਸੀ।

0: Soir 99.9.
1: ਹਾਂਜੀ, ਅਸੀਂ ਅੱਜ ਗਾਣੇ ਸੁਣ ਰਹੇ ਹਾਂ ਉਸਤਾਦ ਗੁਲਾਮ ਅਲੀ ਸਾਹਿਬ ਦੇ, ਜਿਨ੍ਹਾਂ ਦੇ ਸੁਰਾਂ ਨੇ ਲੱਖਾਂ ਦਿਲਾਂ ਨੂੰ ਛੂਹਿਆ।

0: Swa 99.9, Sydney's West.
1: ਪਸੰਦ ਨੇ ਕੁਛ ਗੁਲਾਮ ਅਲੀ ਸਾਹਿਬ ਦੀਆਂ ਗਾਈਆਂ ਹੋਈਆਂ ਕੁਛ ਗਜ਼ਲਾਂ। ਗੁਲਾਮ ਅਲੀ ਕਹਿੰਦੇ 1960 ਦੇ ਦਹਾਕੇ 'ਚ ਰੇਡੀਓ ਪਾਕਿਸਤਾਨ ਤੋਂ ਗਾਉਣਾ ਸ਼ੁਰੂ ਕੀਤਾ ਸੀ ਉਹਨਾਂ ਨੇ। ਹੌਲੀ ਹੌਲੀ ਉਹਨਾਂ ਦੀ ਆਵਾਜ਼ ਇੰਨੀ ਵਧੀਆ ਸੀ ਕਿ ਘਰ ਘਰ ਕੀ ਪਹੁੰਚ ਗਈ। ਉਹਨਾਂ ਦੇ ਗਜ਼ਲਾਂ ਨੂੰ ਸਿਰਫ ਸ਼ਾਇਰੀ ਨਹੀਂ ਰਹਿਣ ਦਿੱਤਾ, ਸਗੋਂ ਸ਼ਾਸਤਰੀ ਸੰਗੀਤ ਦੀ ਰੂਹ ਨਾਲ ਵੀ ਜੋੜ ਕੇ ਇੱਕ ਨਵੀਂ ਪਹਿਚਾਣ ਬਣਾਈ। ਸੋ ਗੁਲਾਮ ਅਲੀ ਦੀਆਂ ਗਜ਼ਲਾਂ ਦੇ ਵਿੱਚ ਕਲਾਸੀਕਲ ਮਿਊਜ਼ਿਕ ਦੀ ਝਲਕ ਵੀ ਬਹੁਤ ਮਿਲਦੀ ਆ। ਉਹਨਾਂ ਦੇ ਕੋਲ ਕੁਝ ਗਜ਼ਲਾਂ ਜਿਹੜੀਆਂ ਅੱਜ ਕੱਲ੍ਹ ਲੋਕਾਂ ਦੀ ਜ਼ਬਾਨ 'ਤੇ ਆ, ਚੁੱਪ ਕੇ ਰਾਤ ਦਿਨ, ਹੰਗਾਮਾ ਹੈ ਕਿਉਂ ਬਰਪਾ, ਕੱਲ੍ਹ ਚੌਂਦ ਵੀ ਕੀ ਰਾਤ ਥੀ, ਜੇ ਦਿਲ ਜੇ ਪਾਗਲ ਦਿਲ ਮੇਰਾ, ਅਤੇ ਚਮਕ ਅਤੇ ਚਾਂਦ ਕੋ ਵਰਗੀਆਂ ਰਚਨਾਵਾਂ ਨੂੰ ਉਹਨਾਂ ਨੂੰ ਵਿਸ਼ਵ ਪੱਧਰ 'ਤੇ ਪ੍ਰਸਿੱਧ ਕਰ ਦਿੱਤਾ। ਕਹਿੰਦੇ ਗੁਲਾਮ ਅਲੀ ਸਾਹਿਬ ਦੀ ਇੱਕ ਵੱਡੀ ਖਾਸੀਅਤ ਇਹ ਹੈ ਕਿ ਉਹ ਆਪਣੀਆਂ ਜ਼ਿਆਦਾਤਰ ਗਜ਼ਲਾਂ ਦੀ ਧੁਨ ਆਪ ਹੀ ਤਿਆਰ ਕਰਦਾ ਹੈ, ਅਤੇ ਉਹਨਾਂ ਦੀ ਗਾਇਕੀ ਵਿੱਚ ਸ਼ਾਸਤਰੀ ਰਾਗਾਂ ਦੀ ਗਹਿਰਾਈ ਅਤੇ ਗਜ਼ਲ ਦੀ ਨਜ਼ਾਕਤ ਦਾ ਸੁੰਦਰ ਮੇਲ ਮਿਲਦਾ ਆ। ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ 'ਚ ਗੁਲਾਮ ਅਲੀ ਸਾਹਿਬ ਨੂੰ ਬਹੁਤ ਪਿਆਰ ਮਿਲਿਆ, ਪਿਆਰ ਕਰਦੇ ਆ। ਸੰਗੀਤ ਨੇ ਉਹ ਕੰਮ ਕਰ ਦਿੱਤਾ ਜੋ ਸਿਆਸਤ ਅਕਸਰ ਨਹੀਂ ਕਰ ਸਕਦੀ, ਕਿ ਦੋਵਾਂ ਦੇਸ਼ਾਂ ਦੇ ਲੋਕ ਇੱਕ ਸੁਰ ਵਿੱਚ ਜੋੜ ਦਿੱਤੇ। ਗੁਲਾਮ ਅਲੀ ਸਾਹਿਬ ਪਾਕਿਸਤਾਨ 'ਚ ਜਨਮੇ, ਪਾਕਿਸਤਾਨ ਦੇ ਕਲਾਕਾਰ, ਅਤੇ ਉਹਨੂੰ ਹਿੰਦੁਸਤਾਨ ਦੇ ਵਿੱਚ ਵੀ ਓਨਾ ਹੀ ਪਿਆਰ ਮਿਲਿਆ, ਉਹ ਤੋਂ ਵੱਧ ਪਿਆਰ ਮਿਲਦਾ, ਕਿ ਕਹਿੰਦੇ ਕਿ ਸੰਗੀਤ ਦੀ ਵਿੱਚ ਕੋਈ ਸਰਹੱਦ ਨਹੀਂ ਹੁੰਦੀ। ਗੁਲਾਮ ਅਲੀ ਸਾਹਿਬ ਨੂੰ ਉਹਨਾਂ ਦੇ ਕਲਾ ਦੇ ਸਨਮਾਨ ਵਿੱਚ ਪਾਕਿਸਤਾਨ ਨੇ ਪ੍ਰਾਈਡ ਆਫ ਪਰਫੋਰਮੈਂਸ, ਬਹੁਤ ਵੱਡਾ ਅਵਾਰਡ ਆ, 1979 'ਚ, ਅਤੇ ਸਿਤਾਰੇ ਇਮਤਿਆਜ਼ 2013 ਨਾਲ ਨਵਾਜਿਆ। ਉਹਨਾਂ ਦੀ ਜ਼ਿੰਦਗੀ 'ਤੇ ਗਜ਼ਲ ਵਿਜ਼ਿਟ ਗੁਲਾਮ ਅਲੀ ਦੀ ਲਾਈਫ ਟਾਈਮ ਆਫ ਐਂਡ ਐਕਸਪੀਰੀਅੰਸ ਆਫ ਲਿਵਿੰਗ ਲੈਜੈਂਡ ਨਾਮ ਦੀ ਜੀਵਨੀ ਪ੍ਰਕਾਸ਼ਿਤ ਹੋਈ ਹੈ ਜਿਹੜੀ। ਅੱਜ ਵੀ ਗੁਲਾਮ ਅਲੀ ਸਾਹਿਬ ਦਾ ਨਾਮ ਗਜ਼ਲ ਦੀ ਦੁਨੀਆ ਵਿੱਚ ਬੇਮਿਸਾਲ ਮੰਨਿਆ ਜਾਂਦਾ, ਅਤੇ ਉਹਨਾਂ ਦੀ ਆਵਾਜ਼ ਨਵੀਂ ਪੀੜ੍ਹੀ ਨੂੰ ਗਾਇਕੀ ਦਾ ਪ੍ਰੇਰਨਾ ਦਾ ਸਰੋਤ ਬਣ ਗਈ ਆ, ਪ੍ਰੇਰਨਾ ਦਿੰਦੀ ਆ। ਉਹਨਾਂ ਦੀਆਂ ਗਜ਼ਲਾਂ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਸਦਾ ਹੀ ਜ਼ਿੰਦਾ ਰਹਿਣਗੀਆਂ।

ਦੋਸਤੋ, ਗੁਲਾਮ ਅਲੀ ਸਾਹਿਬ ਦੀ ਜ਼ਿੰਦਗੀ ਸਾਨੂੰ ਇਹ ਸਿਖਾਉਂਦੀ ਹੈ ਕਿ ਅਸਲੀ ਕਲਾਕਾਰ ਤਾਂ ਉਹੀ ਹੁੰਦਾ ਜੋ ਸਮੇਂ ਦੀਆਂ ਹੱਦਾਂ ਤੋਂ ਪਰੇ ਚਲਾ ਜਾਂਦਾ ਹੈ। ਸੁਰ ਬਦਲ ਸਕਦੇ ਹਨ ਪਰ ਦੌਰ ਬਦਲ ਸਕਦੇ ਹਨ, ਅਜਿਹੀਆਂ ਆਵਾਜ਼ਾਂ ਕਦੇ ਪੁਰਾਣੀਆਂ ਨਹੀਂ ਹੁੰਦੀਆਂ। ਉਹਨਾਂ ਦੀਆਂ ਗਜ਼ਲਾਂ ਅੱਜ ਵੀ ਉਨੀ ਤਾਜ਼ਗੀ, ਉਨਾ ਹੀ ਦਰਦ ਅਤੇ ਉਨੀ ਹੀ ਮਿਠਾਸ ਨਾਲ ਦਿਲਾਂ ਨੂੰ ਛੂਹਦੀਆਂ ਜਿੰਨੀਆਂ ਦਹਾਕਿਆਂ ਪਹਿਲਾਂ ਕਰਦੀਆਂ ਹੁੰਦੀਆਂ ਸੀ। ਸੰਗੀਤ ਦੀ ਦੁਨੀਆ ਵਿੱਚ ਉਸਤਾਦ ਗੁਲਾਮ ਅਲੀ ਸਾਹਿਬ ਦਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਹਨਾਂ ਨੇ ਸਾਬਤ ਕਰ ਦਿੱਤਾ ਕਿ ਜੇ ਰਿਆਜ਼ ਵਿੱਚ ਸੱਚਾਈ ਹੋਵੇ ਤਾਂ ਕਲਾ ਨਾਲ ਪਿਆਰ ਹੋਵੇ ਅਤੇ ਆਵਾਜ਼ ਵਿੱਚ ਰੂਹ ਵੱਸਦੀ ਹੈ ਅਤੇ ਉਹ ਸੁਰਾਂ, ਸਰਹੱਦ, ਭਾਸ਼ਾਵਾਂ ਅਤੇ ਪੀੜ੍ਹੀਆਂ ਦੀਆਂ ਦੂਰੀਆਂ ਨੂੰ ਵੀ ਮਿਟਾ ਦਿੰਦੀਆਂ। ਕਹਿੰਦੇ ਅਸੀਂ ਦੁਆ ਕਰਦੇ ਹਾਂ ਕਿ ਅੱਲਾਹ ਤਾਲਾ ਪਰਮਾਤਮਾ ਉਸਤਾਦ ਗੁਲਾਮ ਅਲੀ ਸਾਹਿਬ ਨੂੰ ਚੰਗੀ ਸਿਹਤ, ਲੰਬੀ ਉਮਰ ਅਤੇ ਖੁਸ਼ੀਆਂ ਭਰੀ ਜ਼ਿੰਦਗੀ ਬਖਸ਼ੇ ਅਤੇ ਉਹਨਾਂ ਦੇ ਕਲਾ ਤੋਂ ਆਉਣ ਵਾਲੀਆਂ ਪੀੜ੍ਹੀਆਂ ਵੀ ਪ੍ਰੇਰਣਾ ਲੈਂਦੀਆਂ ਰਹਿਣ। ਇਸੇ ਦੁਆ ਅਤੇ ਸੋਹਣੀਆਂ ਯਾਦਾਂ ਦੇ ਨਾਲ ਅੱਜ ਦੇ ਪ੍ਰੋਗਰਾਮ 'ਚ ਗੁਲਾਮ ਅਲੀ ਸਾਹਿਬ ਦੀਆਂ ਤੁਸੀਂ ਗਜ਼ਲਾਂ ਸੁਣੀਆਂ ਅਤੇ ਅੱਜ ਦੀ ਪੇਸ਼ਕਸ਼ ਹੋ ਸਕਦਾ ਤੁਹਾਨੂੰ ਪਸੰਦ ਆਈ ਹੋਵੇ। ਅਗਲੇ ਪ੍ਰੋਗਰਾਮ ਵਿੱਚ ਇਸ ਟਾਈਮ 'ਚ ਫਿਰ ਕਿਸੇ ਹੋਰ ਕਲਾਕਾਰ, ਮਹਾਨ ਸ਼ਖਸੀਅਤ ਦੀ ਦਿਲਚਸਪ ਕਹਾਣੀ ਲੈ ਕੇ ਤੁਹਾਡੇ ਕੋਲ ਆਵਾਂਗੇ ਅਤੇ ਤੁਸੀਂ ਇਹ ਗਜ਼ਲਾਂ ਦਾ ਆਨੰਦ ਮਾਣਿਆ। ਹੋ ਸਕਦਾ ਤੁਹਾਨੂੰ ਗਜ਼ਲਾਂ ਬਹੁਤ ਚੰਗੀਆਂ ਲੱਗੀਆਂ ਹੋਣ।

0: ਤੁਸੀਂ ਸੁਣ ਰਹੇ ਆਪਣਾ ਮਨਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਹਫ਼ਤਾਵਾਰੀ ਪ੍ਰੋਗਰਾਮ ਹਰ ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਵਾਰ 99.9 FM ਦੀ ਫ੍ਰੀਕੁਐਂਸੀ ਤੋਂ ਪੇਸ਼ ਕੀਤਾ ਸ਼ਾਮ ਕੁਮਾਰ ਦੁਆਰਾ ਸੁਣ ਰਹੇ ਹੋ ਤੁਹਾਡਾ ਆਪਣਾ ਪ੍ਰੋਗਰਾਮ ਹਫ਼ਤਾਵਾਰੀ ਪ੍ਰੋਗਰਾਮ ਹਰ ਐਤਵਾਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਸਵਾਰ 99.9 FM ਦੀ ਫ੍ਰੀਕੁਐਂਸੀ ਤੋਂ ਪੇਸ਼ ਕੀਤਾ ਜਾਂਦਾ ਪ੍ਰੋਗਰਾਮ ਨੂੰ ਸੁਣਨ ਵਾਸਤੇ www.sewr99.com.au ਤੇ ਸੁਣ ਸਕਦੇ ਹੋ ਜਾਂ ਤੁਸੀਂ ਕਮਿਊਨਿਟੀ ਰੇਡੀਓ ਪਲੱਸ ਐਪ ਡਾਊਨਲੋਡ ਕਰਕੇ ਉਹ 'ਚ ਸੁਣ ਸਕਦੇ ਹੋ ਸੋ ਇਹ ਕਮਿਊਨਿਟੀ ਦਾ ਪ੍ਰੋਗਰਾਮ ਬਲੈਕਟਾਊਨ ਕਮਿਊਨਿਟੀ ਰੇਡੀਓ ਸਟੇਸ਼ਨ ਇਹਦੇ ਵਿੱਚ ਜੋ ਵੀ ਗੱਲਬਾਤ ਅੰਕ ਪੇਸ਼ ਕੀਤੇ ਜਾਂਦੇ ਤੁਹਾਡੇ ਮਨੋਰੰਜਨ ਵਾਸਤੇ ਸੁਣਨ ਵਾਸਤੇ ਤੁਸੀਂ ਸਿਡਨੀ ਵੈਸਟ ਵਿੱਚ FM ਬੈਂਡ 'ਤੇ 99.9 ਫ੍ਰੀਕੁਐਂਸੀ 'ਤੇ ਫ੍ਰੀ ਔਨ ਏਅਰ ਰੇਡੀਓ 'ਤੇ ਟਿਊਨ ਕਰਕੇ ਸੁਣ ਸਕਦੇ ਹੋ ਚਲੋ ਕੁਛ ਦੋ ਗੱਲਾਂ ਉਹ ਸੁਣਦੇ ਹਾਂ ਜਿਹੜੀਆਂ ਮੈਨੂੰ ਬਹੁਤ ਚੰਗੀਆਂ ਲੱਗਦੀਆਂ ਹੋ ਸਕਦਾ ਤੁਹਾਨੂੰ ਵੀ ਚੰਗੀਆਂ ਲੱਗਦੀਆਂ ਜਿਹਨਾਂ ਵਿੱਚੋਂ ਕੁਛ ਲੱਭਣ ਦੀ ਕੋਸ਼ਿਸ਼ ਕਰੀਦੀ ਹੈ ਹਮੇਸ਼ਾ ਹੀ ਸ਼ਾਇਦ ਕੁਛ ਲੱਭ ਜਾਏ ਅਤੇ ਉਹ ਗੱਲਾਂ ਸੁਣਦੇ ਹਾਂ
1: ਕਵੀ ਸ਼ਾਇਰ ਅਤੇ ਪ੍ਰੇਮੀ ਹਰ ਵਿਚਾਰ ਨੂੰ ਦਿਲ ਨਾਲ ਜੋੜ ਕੇ ਵੇਖਦੇ ਹਨ ਉਹਨਾਂ ਅਨੁਸਾਰ ਦਿਲ ਹੀ ਪਿਆਰ ਕਰਦਾ ਹੈ ਦਿਲ ਹੀ ਨਫ਼ਰਤ ਦਿਲ ਹੀ ਬੋਲਦਾ ਹੈ ਦਿਲ ਹੀ ਸੁਣਦਾ ਹੈ ਦਿਲ ਹੀ ਵੇਖਦਾ ਹੈ ਦਿਲ ਹੀ ਸੋਚਦਾ ਹੈ ਅਤੇ ਦਿਲ ਹੀ ਜ਼ਿੰਦਗੀ ਦੇ ਸਾਰੇ ਫੈਸਲੇ ਕਰਦਾ ਹੈ ਦੂਸਰੇ ਪਾਸੇ ਅਧਿਆਤਮਵਾਦੀ ਹਰ ਵਿਚਾਰ ਨੂੰ ਮਨ ਨਾਲ ਜੋੜ ਕੇ ਵੇਖਦੇ ਹਨ ਉਹਨਾਂ ਅਨੁਸਾਰ ਇਹ ਸਾਰੇ ਕੰਮ ਮਨ ਕਰਦਾ ਹੈ ਇਸ ਚੱਕਰ ਵਿੱਚ ਆਮ ਆਦਮੀ ਸੋਚਦਾ ਹੈ ਕਿ ਦਿਲ ਅਤੇ ਮਨ ਇੱਕ ਹੀ ਚੀਜ਼ ਹੈ ਅਸੀਂ ਸਾਰੇ ਭਲੀ ਭਾਂਤ ਜਾਣਦੇ ਹਾਂ ਕਿ ਦਿਲ ਸਰੀਰ ਦਾ ਇੱਕ ਅੰਗ ਹੈ ਅਤੇ ਇਸ ਦਾ ਕੰਮ ਸੋਚਣਾ ਨਹੀਂ ਹੈ ਇਸ ਦਾ ਕੰਮ ਸਾਰੇ ਸਰੀਰ ਵਿੱਚ ਖੂਨ ਦਾ ਸੰਚਾਰ ਕਰਨਾ ਹੈ ਅਧਿਆਤਮਵਾਦ ਵਿੱਚ ਇਹ ਗੱਲ ਪ੍ਰਚਲਿਤ ਹੈ ਕਿ ਮਨ ਨੂੰ ਸਾਧਨਾ ਹੈ ਮਨ ਨੂੰ ਕਾਬੂ ਕਰਨਾ ਹੈ ਅਤੇ ਇਹਦੇ ਨਾਲ ਹੀ ਇਹ ਵੀ ਪ੍ਰਚਲਿਤ ਹੈ ਕਿ ਮਨ ਬਹੁਤ ਚੰਚਲ ਹੈ ਇਸ ਨੂੰ ਕਾਬੂ ਕਰਨਾ ਬਹੁਤ ਔਖਾ ਹੈ ਪਰ ਜੇ ਸਾਨੂੰ ਇਹ ਪਤਾ ਲੱਗ ਜਾਏ ਕਿ ਸਾਡੇ ਸਰੀਰ ਵਿੱਚ ਮਨ ਹੈ ਕਿੱਥੇ ਅਤੇ ਮਨ ਕਹਿੰਦੇ ਕਿਸ ਨੂੰ ਹਨ ਤਾਂ ਇਸ ਦਾ ਇਲਾਜ ਵੀ ਸੌਖਾ ਹੋ ਜਾਏ ਚਲੋ ਇੱਕ ਸੌਖੇ ਜਿਹੇ ਢੰਗ ਨਾਲ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਪਹਿਲੀ ਗੱਲ ਮਨ ਕੋਈ ਹੱਡ ਮਾਸ ਦੀ ਬਣੀ ਹੋਈ ਚੀਜ਼ ਨਹੀਂ ਹੈ ਅਤੇ ਨਾ ਹੀ ਇਹ ਆਤਮਾ ਦੇ ਨਾਲ ਰਲਦੀ ਮਿਲਦੀ ਕੋਈ ਚੀਜ਼ ਹੈ ਦੂਜੀ ਗੱਲ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਸਾਡੇ ਵਿਚਾਰ ਸਾਡੇ ਦਿਲ ਵਿੱਚ ਜਾਂ ਕਿਸੇ ਹੋਰ ਅੰਗ ਵਿੱਚ ਨਹੀਂ ਹੁੰਦੇ ਇਹ ਸਾਡੇ ਦਿਮਾਗ ਵਿੱਚ ਹੁੰਦੇ ਹਨ ਬੇਸ਼ੱਕ ਆਧੁਨਿਕ ਵਿਗਿਆਨ ਦੀ ਖੋਜ ਅਨੁਸਾਰ ਸਾਡੇ ਸਰੀਰ ਦੇ ਸਾਰੇ ਅੰਗਾਂ ਵਿੱਚ ਹੀ ਕੁਝ ਨਾ ਕੁਝ ਯਾਦ ਸ਼ਕਤੀ ਹੁੰਦੀ ਹੈ ਪਰ ਦਿਮਾਗ ਸਾਡੇ ਵਿਚਾਰਾਂ ਨੂੰ ਸਾਂਭ ਕੇ ਰੱਖਣ ਵਾਲਾ ਸਭ ਤੋਂ ਮੁੱਖ ਅੰਗ ਹੈ ਵਿਚਾਰ ਯਾਨੀ ਸਾਡੀ ਸੋਚ ਸਾਡੀਆਂ ਯਾਦਾਂ ਸਾਡਾ ਗਿਆਨ ਸਾਡੇ ਸੰਸਕਾਰ ਸਾਡੀ ਸਿਆਣਪ ਸਾਡੀਆਂ ਭਾਵਨਾਵਾਂ ਸਾਡੀ ਬੁੱਧੀ ਸਾਡੀ ਚੇਤਨਾ ਅਤੇ ਦੂਜਿਆਂ ਦੀਆਂ ਸੁਣੀਆਂ ਪੜ੍ਹੀਆਂ ਗੱਲਾਂ ਦਾ ਇਕੱਠ ਜੇ ਸੌਖੇ ਜਿਹੇ ਢੰਗ ਨਾਲ ਸਮਝਣਾ ਹੋਵੇ ਤਾਂ ਦਿਮਾਗ ਵਿੱਚ ਜਮ੍ਹਾਂ ਇਹ ਸਾਰਾ ਕੁਝ ਹੀ ਮਿਲ ਕੇ ਮਨ ਬਣਦਾ ਹੈ ਜੇ ਮਨੁੱਖੀ ਸਰੀਰ ਨੂੰ ਕੰਪਿਊਟਰ ਮੰਨ ਲਈਏ ਤਾਂ ਦਿਲ ਇਸ ਦੀ ਪਾਵਰ ਸਪਲਾਈ ਹੈ ਦਿਮਾਗ ਇਸ ਦਾ CPU ਅਤੇ ਮਨ ਇਸ ਵਿੱਚ ਇੰਸਟਾਲ ਹੋਏ ਸੌਫਟਵੇਅਰ ਜਿਸ ਵਿੱਚ ਇਸ ਦਾ ਆਪਰੇਟਿੰਗ ਸਿਸਟਮ ਵੀ ਹੈ ਬਾਹਰੋਂ ਇੰਸਟਾਲ ਕੀਤੇ ਪ੍ਰੋਗਰਾਮ ਵੀ ਹਨ ਅਤੇ ਬਾਕੀ ਜਮ੍ਹਾਂ ਕਰਕੇ ਰੱਖੀ ਹੋਈ ਹਰ ਤਰ੍ਹਾਂ ਦੀ ਜਾਣਕਾਰੀ ਵੀ ਹੈ ਤੁਹਾਡੇ ਆਪਣੇ ਵਿਚਾਰਾਂ ਦੇ ਨਾਲ ਨਾਲ ਤੁਹਾਡੇ ਦਿਮਾਗ ਵਿੱਚ ਤੁਹਾਡੇ ਮਾਂ ਪਿਓ ਦੁਆਰਾ ਅਧਿਆਪਕਾਂ ਦੁਆਰਾ ਤੁਹਾਡੇ ਸਮਾਜ ਦੁਆਰਾ ਜੋ ਵੀ ਵਿਚਾਰ ਭਰੇ ਜਾਂਦੇ ਹਨ ਉਸੇ ਤਰ੍ਹਾਂ ਦਾ ਤੁਹਾਡਾ ਮਨ ਹੁੰਦਾ ਹੈ ਤੁਸੀਂ ਇਹ ਗੱਲ ਜ਼ਰੂਰ ਮਹਿਸੂਸ ਕੀਤੀ ਹੋਵੇਗੀ ਕਿ ਕਦੇ ਕਦੇ ਤੁਹਾਡੇ ਦਿਮਾਗ ਵਿੱਚ ਤੁਹਾਡੇ ਆਪਣੇ ਵਿਚਾਰ ਬਾਹਰ ਆ ਕੇ ਤੁਹਾਡੇ ਮਨ ਨੂੰ ਬਦਲਣਾ ਚਾਹੁੰਦੇ ਹਨ ਪਰ ਸਮਾਜ ਦੁਆਰਾ ਤੁਹਾਡੇ ਦਿਮਾਗ ਵਿੱਚ ਪਾਏ ਗਏ ਵਿਚਾਰ ਤੁਹਾਡੇ ਆਪਣੇ ਵਿਚਾਰਾਂ ਨੂੰ ਬਾਹਰ ਨਹੀਂ ਆਉਣ ਦਿੰਦੇ ਹੁਣੇ ਇੱਕ ਤਜ਼ਰਬਾ ਕਰਕੇ ਵੇਖੋ ਆਪਣੇ ਮਨ ਦੀ ਕੋਈ ਵੀ ਇੱਕ ਐਸੀ ਆਦਤ ਲੈ ਲਓ ਜਿਸ ਨੂੰ ਤੁਸੀਂ ਬਦਲਣਾ ਚਾਹੁੰਦੇ ਹੋ ਇੱਕ ਕਾਗਜ਼ ਉੱਤੇ ਹੁਣ ਦਾ ਟਾਈਮ ਨੋਟ ਕਰ ਲਓ ਅਤੇ ਲਿਖ ਦਿਓ ਕਿ ਮੈਂ ਹੁਣ ਤੋਂ ਲੈ ਕੇ ਅਗਲੇ 24 ਘੰਟਿਆਂ ਤੱਕ ਆਹ ਕੰਮ ਨਹੀਂ ਕਰੂੰਗਾ जे ए विचार तुहाडे दिमाग विच लिखिया जाए तां यकीन करो आउण वाले 24 घंटे उस काम नू करन लई तुहाडा मन नहीं करेगा। अपने मन नू किसे एक पास्यों हटा के दूसरे पासे लाउण लई किसे लंबे चौड़े ज्ञान दी लोड़ नहीं है, सिर्फ अपने दिमाग विच भरे विचारां नू बदलन दी लोड़ है। तुसी अपने दिमाग दे सॉफ्टवेयर नू जदों चाहो खुद ही बदल सकते हो।
0: सो अपने दिमाग दे विचारां नू बदलन दी लोड़ आ। कहिंदे जो इंसान अपने आप नू हर रोज़ बेहतर बनाउण दी कोशिश करदा वही इंसान असल विच कामयाब इंसान आ। कोशिश करिए कि अपने आप नू कल नालों बेहतर बनाउण वास्ते कोशिश करिए। जे कि दूजिआं नाल आपां मुकाबला करन दी बजाए कल वाले अपने नाल मुकाबला करिए तो ही असल तरक्की है। जो कल सी ना उहनू अज नाल मुकाबला करके देखिए। सो इदां करांगे तां मुसीबतां जिहड़ियां रास्ता रोकदियां नहीं आ सानू मजबूत बना दिंदियां। चलो देखदे आ इन्हां जिंदगी दे सफर विच इन्हां मुश्किलातां विचों लंघदे होए अपने आप नू सफल आपां किद्दां बनाउणे आ। सरताज जी तो उन्हां दी लिखी रचना उन्हां दी आवाज़ बेहतरीन गाना सुनदे आ।

ਐਸੀ ਇੱਕ ਤਰਜ ਅਜ਼ੀਜ਼ ਅਹਿਮਦ ਖਾਨ ਨੇ ਕੱਢੀ ਹੋਈ ਤਰਜ, ਬਹੁਤ ਹੀ ਪਿਆਰੀ ਤਰਜ। ਇਹ ਜਿਹੜੀ ਤਰਜ ਆ ਕਵਾਲੀ ਉਸਤਾਦ ਨਸਰਤ ਫਤਿਹ ਅਲੀ ਖਾਨ ਦੀ ਗਾਈ ਹੋਈ ਕਵਾਲੀ ਦੀ ਤਰਜ ਆ। ਸੋ ਹੁਣ ਉਹ ਸਮਾਂ ਆ ਗਿਆ ਜਦੋਂ ਆਵਾਜ਼ ਦੀ ਯਾਦ ਕਰਨ ਦਾ ਇੱਕ ਮੌਕਾ ਆ। ਕਵਾਲੀ ਨੇ, ਕਵਾਲੀ ਨੂੰ ਦੁਨੀਆ ਦੇ ਹਰ ਕੋਨੇ ਤੱਕ ਜਿਹਨੇ ਪਹੁੰਚਾਇਆ ਉਹ ਨਾਂ ਸੀ ਨੁਸਰਤ ਫਤਿਹ ਅਲੀ ਖਾਨ। ਕਹਿੰਦੇ ਸਿਰਫ ਗਾਇਕ ਨਹੀਂ ਸੀ ਸਗੋਂ ਰੂਹਾਨੀ ਸੰਗੀਤ ਦੇ ਬਾਦਸ਼ਾਹ ਵੀ ਸੀਗੇ। ਆਪਣੀ ਬੇਮਿਸਾਲ ਆਵਾਜ਼, ਲਾਜਵੰਦ ਅੰਦਾਜ਼, ਸੂਫੀਆਨਾ ਕਲਾਮ ਕਰੋੜਾਂ ਦਿਲਾਂ ਦੇ ਵਿੱਚ ਖਾਸ ਜਗ੍ਹਾ ਬਣਾਈ ਉਹਨਾਂ ਨੇ। ਕਹਿੰਦੇ ਗੁਲਾਮ ਅਲੀ ਸਾਹਿਬ ਦੀਆਂ ਕਵਾਲੀਆਂ ਦੇ ਵਿੱਚ ਇਸ਼ਕ ਵੀ ਹੈ, ਇਬਾਦਤ ਵੀ ਹੈ, ਜ਼ਿੰਦਗੀ ਦੀ ਡੂੰਘਾਈ ਸੱਚਾਈ ਵੀ ਹੈਗੀ ਆ। ਅੱਜ ਇਸ ਗਾਇਕੀ ਦੀ ਦੁਨੀਆ 'ਚ ਬਹੁਤ ਸਾਰੇ ਲੋਕ, ਬਹੁਤ ਸਾਰੇ ਕਲਾਕਾਰ ਉਹਦੀ ਕਲਾ ਤੋਂ ਪ੍ਰਭਾਵਿਤ ਹੋਏ ਆ। ਚਲੋ ਸੁਣਦੇ ਹਾਂ ਫਿਰ ਉਹਨਾਂ ਦੀ ਮਸ਼ਹੂਰ ਪੇਸ਼ਕਸ਼, ਤੁਮੇ ਦਿਲ ਲੱਗੀ ਭੁੱਲ ਜਾਣੀ ਪੜੇਗੀ। ਇਹ ਸਿਰਫ ਗੀਤ ਨਹੀਂ ਆ, ਗਾਣਾ ਨਹੀਂ ਆ, ਇੱਕ ਮੁਹੱਬਤ ਦਰਦ ਅਤੇ ਰੂਹਾਨੀ ਅਹਿਸਾਸਾਂ ਦਾ ਇੱਕ ਖੂਬਸੂਰਤ ਸਫ਼ਰ ਵੀ ਹੈ ਇਹਦੇ ਵਿੱਚ। ਚਲੋ ਪੇਸ਼ ਕਰਦੇ ਹਾਂ ਉਹ ਗੀਤ, ਉਹ ਕਵਾਲੀ ਜਿਹਦੀ ਆਪਾਂ ਤਰਜ ਹੁਣ ਸੁਣੀ।

0: 99.9.
1: Sydney's West.
2: ਹੋਏ ਮੈਂ ਤੇ ਸੱਜਣ ਇੱਕੋ ਮਿੱਕੇ, ਦੱਸੋ ਜੀ ਹੁਣ ਕੀ ਲਿਖੀਏ। ਇਹ ਗੀਤ ਸਤਿੰਦਰ ਸਰਤਾਜ ਨੇ ਗਾਇਆ। ਇਹ ਗੀਤ ਦਾ ਕੇਂਦਰ ਵਿਚਾਰ ਤਾਂ ਇਹੀ ਹੈ ਕਿ ਸੱਚਾ ਪਿਆਰ ਦੋ ਵੱਖ ਵੱਖ ਹਸਤੀਆਂ ਨੂੰ ਇੱਕ ਕਰ ਦਿੰਦਾ। ਜਦੋਂ ਕਹਿੰਦੇ ਦਿਲਾਂ 'ਚ ਭਰੋਸਾ ਸਤਿਕਾਰ ਹੁੰਦਾ ਆ, ਅਤੇ ਉਦੋਂ ਮੈਂ ਅਤੇ ਤੂੰ ਦੀਆਂ ਹੱਦਾਂ ਜਿਹੜੀਆਂ ਮਿਟ ਜਾਂਦੀਆਂ, ਦੋਵੇਂ ਇੱਕੋ ਜਿਹੇ ਅਹਿਸਾਸ ਵਿੱਚ ਰੰਗੇ ਜਾਂਦੇ ਆ। ਇਹ ਭਾਵ ਪੰਜਾਬੀ ਸੂਫੀ ਅਤੇ ਲੋਕ ਕਾਵਿ ਦੀ ਰੂਹ ਵੀ ਹੈ। ਜਿਹੜੇ ਗੀਤ ਦੇ ਜਿਹੜੇ ਅੱਖਰ ਆ, ਸ਼ਬਦ ਆ, ਇਹ ਸਾਨੂੰ ਯਾਦ ਦਿਲਾਉਂਦੇ ਆ ਕਿ ਰਿਸ਼ਤਿਆਂ ਦੀ ਖੂਬਸੂਰਤੀ ਸਿਰਫ ਇਕੱਠੇ ਰਹਿਣ 'ਚ ਨਹੀਂ ਆ, ਸਗੋਂ ਇੱਕ ਦੂਜੇ ਨੂੰ ਸਮਝਣਾ ਅਤੇ ਸਵੀਕਾਰ ਕਰਨ ਵਿੱਚ ਵੀ ਆ, ਹਰ ਹਾਲਤ ਵਿੱਚ ਸਾਥ ਨਿਭਾਉਣ ਵਿੱਚ ਵੀ ਆ। ਇਹ ਕਰਕੇ ਇਹ ਗੀਤ ਜਿਹੜਾ ਸਿਰਫ ਪ੍ਰੇਮੀਆਂ ਲਈ ਨਹੀਂ, ਸਗੋਂ ਹਰ ਉਹ ਇਨਸਾਨ ਨੂੰ ਵਧੀਆ ਲੱਗਦਾ ਜਿਹੜਾ ਰਿਸ਼ਤਿਆਂ ਦੀ ਕਦਰ ਕਰਦਾ। ਤੁਸੀਂ ਸੁਣ ਰਹੇ ਹੋ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਲ 99.9 FM ਤੋਂ ਸ਼ਾਮ ਕੁਮਾਰ ਦੇ ਨਾਲ। ਕਹਾਣੀ ਸੁਣਦੇ ਹਾਂ ਜੈਲਾ ਵੀਰਾ। ਦੇਖਦੇ ਹਾਂ ਇਸ ਕਹਾਣੀ ਦੇ ਵਿੱਚ ਲੇਖਕ ਕਿਹੜੀ ਸੰਦੇਸ਼ ਦੇਣਾ ਚਾਹੁੰਦਾ ਸੀ ਅਤੇ ਕੀ ਉਹ ਕਾਮਯਾਬ ਹੋ ਗਿਆ। ਸੁਣਦੇ ਹਾਂ ਜੈਲਾ ਵੀਰਾ।
3: ਰੁਪਿੰਦਰ ਸੰਧੂ ਹੋਰਾਂ ਦੀ ਆਵਾਜ਼ ਵਿੱਚ ਕਹਾਣੀ ਜੈਲਾ ਵੀਰਾ।
4: ਜੈਲਾ ਵੀਰਾ ਮੈਨੂੰ ਲੱਗਦਾ ਸਾਡੇ ਪਿੰਡ ਦਾ ਸਭ ਤੋਂ ਸੋਹਣਾ ਗੱਭਰੂ ਸੀ। ਜਦ ਮੈਂ ਪੰਜਵੀਂ 'ਚ ਪੜ੍ਹਦੀ ਸੀ ਤਾਂ ਜੈਲੇ ਵੀਰੇ ਦਾ ਵਿਆਹ ਹੋਇਆ। ਉਹਦੇ ਵਿਆਹ 'ਤੇ ਸਰਦੂਲ ਸਿਕੰਦਰ ਦਾ ਅਖਾੜਾ ਲਵਾਇਆ ਸੀ ਚਾਚੇ ਦਰਸ਼ਨ ਹੋਰਾਂ ਨੇ। ਜੈਲਾ ਚਾਚੇ ਦਰਸ਼ਨ ਸਿਉਂ ਦਾ ਤਿੰਨ ਧੀਆਂ ਤੋਂ ਬਾਅਦ ਬਹੁਤ ਮੰਨਤਾਂ ਨਾਲ ਮਿਲਿਆ ਹੋਇਆ ਪੁੱਤਰ ਸੀ। ਚਾਚੇ ਦਰਸ਼ਨ ਦੇ ਦੋ ਵਿਆਹ ਸੀ। ਪਹਿਲੀ ਚਾਚੀ 'ਚੋਂ ਜਦੋਂ ਦੋ ਧੀਆਂ ਤੋਂ ਬਾਅਦ ਕੋਈ ਔਲਾਦ ਨਾ ਹੋਈ ਤਾਂ ਵੱਡੀ ਚਾਚੀ ਆਪਣੀ ਭੈਣ ਨੂੰ ਡੋਲੇ ਪਾ ਲਿਆ ਈ, ਅਤੇ ਉਹਨੂੰ ਸਾਰੇ ਛੋਟੀ ਚਾਚੀ ਕਹਿੰਦੇ ਹੁੰਦੇ ਸੀ। ਉਹਦੇ 'ਚੋਂ ਹੀ ਹੋਏ ਸੀ ਵੀਰਾ ਜੈਲਾ ਅਤੇ ਉਹਦੀ ਵੱਡੀ ਭੈਣ ਕੁਲਦੀਪ। ਜੈਲੇ ਵੀਰੇ ਦੀ ਘਰ ਦੀ ਬਹੁਤ ਸੋਹਣੀ ਸੀ ਅਤੇ ਉਹਦਾ ਨਾਮ ਬਲਜਿੰਦਰ ਸੀ। ਜਾਇਦਾਦ ਵਾਹਵਾਂ ਆਉਂਦੀ ਸੀ ਵੀਰੇ ਜੈਲੇ ਨੂੰ। ਕਈ ਵਾਰ ਵੀਰੇ ਨੇ ਸਾਡੇ ਘਰ ਆਉਣਾ ਤਾਂ ਉਹਨੇ ਨਿਆਣਿਆਂ ਨਾਲ ਨਿਆਣੇ ਹੀ ਹੋ ਜਾਣਾ। ਸਾਨੂੰ ਸਾਰੇ ਨਿਆਣਿਆਂ ਨੂੰ ਆਦਤ ਸੀ ਵੀ ਜਿਹੜਾ ਵੀ ਘਰ ਅੱਗੋਂ ਲੰਘੂ ਉਹਨੂੰ ਸਤਿ ਸ਼੍ਰੀ ਅਕਾਲ ਜ਼ਰੂਰ ਕਹਿਣਾ। ਜਦੋਂ ਵੀਰੇ ਨੇ ਲੰਘਣਾ ਤਾਂ ਉਹ ਆਪ ਹੀ ਸਾਡੇ ਬੁਲਾਉਣ ਤੋਂ ਪਹਿਲਾਂ ਹੀ ਬੁਲਾ ਲੈਂਦਾ। ਬਹੁਤ ਹੀ ਖੁਸ਼ ਮਿਜਾਜ ਰੂਹ ਸੀ ਵੀਰੇ ਦੀ। ਚਿਹਰੇ 'ਤੇ ਹਮੇਸ਼ਾ ਹਾਸਾ ਖਿੜਿਆ ਰਹਿੰਦਾ। ਵੀਰੇ ਦੇ ਵਿਆਹ ਤੋਂ ਥੋੜ੍ਹਾ ਚਿਰ ਬਾਅਦ ਹੀ ਛੋਟੀ ਚਾਚੀ ਦੁਨੀਆਂ ਤੋਂ ਰੁਖਸਤ ਹੋ ਗਈ। ਵੀਰੇ ਦਾ ਮਹਾਂਦਰਾ ਜਮ੍ਹਾਂ ਉਹਦੇ ਨਾਲ ਮਿਲਦਾ ਸੀ। ਵੀਰੇ ਦਾ ਵਿਆਹ ਮੈਨੂੰ ਲੱਗਦਾ 20 ਕੁ ਵਰਿਆਂ ਦੀ ਉਮਰ 'ਚ ਹੀ ਹੋ ਗਿਆ ਹੋਣਾ। ਕਮਲ ਅਤੇ ਹੈਰੀ ਉਹਦੇ ਦੋ ਪੁੱਤਰ ਜਮ੍ਹਾਂ ਭਾਬੀ ਬਲਜਿੰਦਰ ਵਰਗੇ। ਭਾਬੀ ਦਾ ਸੁਭਾਅ ਵੀ ਬੜਾ ਹੀ ਚੰਗਾ ਸੀ। ਸਾਰੇ ਪਿੰਡ 'ਚ ਭਾਬੀ ਦੇ ਸੁਭਾਅ ਦੀਆਂ ਗੱਲਾਂ ਹੁੰਦੀਆਂ। ਗੱਲ ਕੀ ਦੋਵਾਂ ਜੀਆਂ ਦੀ ਜੋੜੀ ਇਉਂ ਲੱਗਦੀ ਹੁੰਦੀ ਸੀ ਜਿਵੇਂ ਰੱਬ ਨੇ ਹੱਦੋਂ

0: ਵੱਧ ਵਿਅੰਤਾ ਨਾਲ ਬਣਾਈ ਹੋਵੇ। ਆਪਣੀ ਮਿਹਨਤ ਨਾਲ ਵੀਰੇ ਨੇ ਜੱਦੀ ਜਾਇਦਾਦ ਨੂੰ ਦੁੱਗਣਾ ਕੀਤਾ। ਸਾਰਾ ਪਿੰਡ ਵੀਰੇ ਦਾ ਇੰਨਾ ਮੋਹ ਕਰਦਾ ਜਿਵੇਂ ਉਹਨਾਂ ਦਾ ਆਪਣਾ ਪੁੱਤਰ ਹੋਵੇ, ਆਪਣੇ ਘਰ ਦਾ ਜੀ ਹੋਵੇ। ਸਾਰੇ ਪਿੰਡ 'ਚ ਵੀਰੇ ਦੀ ਕਾਬਲੀਅਤ ਦੀਆਂ ਗੱਲਾਂ ਹੁੰਦੀਆਂ। ਮੈਂ ਉਹਨੂੰ ਵੱਡੀ ਚਾਚੀ ਨਾਲ ਵੀ ਸਕੀ ਮਾਂ ਜਿਹਾ ਮੋਹ ਕਰਦੇ ਵੇਖਿਆ ਸੀ। 6 ਕੁ ਵਰੇ ਪਹਿਲਾਂ ਵੀਰੇ ਨੇ ਵੱਡਾ ਪੁੱਤਰ ਵੀ ਵਿਆਹ ਲਿਆ। ਰੱਬ ਦੀ ਇਹੋ ਜਿਹੀ ਕੋਈ ਰਹਿਮਤ ਨਹੀਂ ਸੀ ਜਿਹੜੀ ਉਸ ਘਰ ਦੇ ਹਿੱਸੇ ਨਹੀਂ ਸੀ ਆਈ। ਪਰ ਡਾਢੀਆਂ ਰਹਿਮਤਾਂ ਦੀ ਕੀਮਤ ਵੀ ਸੁਣਿਆ ਸ਼ਾਇਦ ਡਾਢੀ ਹੀ ਚੁਕਾਉਣੀ ਹੁੰਦੀ ਹੈ। 2 ਕੁ ਵਰੇ ਪਹਿਲਾਂ ਪਿੰਡੋਂ ਫੋਨ ਆਇਆ। ਘਰੋਂ ਨਾਲ ਦੇ ਪਿੰਡ ਕੰਮ ਗਏ ਜੈਲੇ ਵੀਰੇ ਦੀ ਕਾਰ ਦਾ ਐਕਸੀਡੈਂਟ ਹੋ ਗਿਆ। ਦਰਖਤ ਨਾਲ ਵੱਜੀ ਕਾਰ 'ਚ ਸਭ ਕੁਝ ਸਲਾਮਤ ਸੀ ਸਵਾਏ ਉਸ ਹੱਸਦੇ ਚਿਹਰੇ 'ਤੇ। 2 ਕੁ ਘੰਟੇ 'ਚ ਵਾਪਸ ਆਉਣ ਦਾ ਕਹਿ ਕੇ ਉਹ ਸਾਰਿਆਂ ਨੂੰ ਕਦੇ ਨਾ ਆਉਣ ਦੀ ਪੀੜ ਦੇ ਗਿਆ ਸੀ। ਲੋਕੀ ਕਹਿੰਦੇ ਉਹਨੂੰ ਸ਼ਾਇਦ ਦਿਲ ਦਾ ਦੌਰਾ ਪੈਣ ਕਰਕੇ ਕਾਰ ਦਰਖਤ 'ਚ ਵੱਜੀ। ਘਰ ਦੇ ਜੀਆਂ ਦੀਆਂ ਤਾਹਾਂ ਨਾਲ ਸਾਰਾ ਪਿੰਡ ਉਦਾਸ ਸੀ। ਚਾਚੇ ਦਰਸ਼ਨ ਸਿਉਂ ਦਾ ਤਾਂ ਜਿਵੇਂ ਜਹਾਨ ਹੀ ਲੁੱਟਿਆ ਗਿਆ ਸੀ। ਮੇਰੀ ਮਾਂ ਕਹਿੰਦੀ ਸੀ ਭਾਬੀ ਬਲਜਿੰਦਰ ਦੀਆਂ ਤਾਹਾਂ ਦਿਲ ਨੂੰ ਖੋਹ ਪਾਉਂਦੀਆਂ ਸੀ। ਉਹਦਾ ਲੋਕਾਂ ਨਾਲ ਨਾਤੇ ਦੀ ਗਵਾਹੀ ਉਹਦੇ ਭੋਗ 'ਤੇ ਇਕੱਠਾ ਹੋਇਆ ਹਜੂਮ ਭਰ ਰਿਹਾ ਸੀ, ਪਰ ਯਕੀਨ ਤੋਂ ਪਰੇ ਸੀ ਮੇਰੇ ਲਈ ਵੀ ਵੀਰਾ ਹੁਣ ਇਸ ਦੁਨੀਆਂ 'ਤੇ ਨਹੀਂ ਰਿਹਾ। ਮੈਂ ਅੱਜ ਵੀ ਸੋਚਦੀ ਹਾਂ ਕਿ ਮੈਨੂੰ ਮੇਰੇ ਪਿੰਡ ਦੇ ਲੋਕ ਇੰਨੇ ਚੰਗੇ ਕਿਉਂ ਲੱਗਦੇ ਨੇ। ਉਹਨਾਂ ਦੇ ਤੁਰ ਜਾਣ ਦੀ ਪੀੜ ਕਈ ਵਾਰੀ ਯਾਦ ਆਉਣ 'ਤੇ ਹੰਝੂਆਂ ਦਾ ਸਬੱਬ ਬਣ ਜਾਂਦੀ ਹੈ। 2 ਵਰੇ ਹੋ ਗਏ ਵੀਰੇ ਨੂੰ ਰੁਖਸਤ ਹੋਇਆ, ਪਰ ਮੈਨੂੰ ਪਤਾ ਮੁੜ ਮੇਰੇ ਪਿੰਡ ਉਹਦੇ ਜਿੰਨਾ ਸੋਹਣਾ ਗੱਭਰੂ ਨਹੀਂ ਦਿਸਣਾ ਕੋਈ। ਮੈਨੂੰ ਤਾਂ ਅੱਜ ਵੀ ਜਦ ਕੋਈ ਵੀਰੇ ਦੀ ਗੱਲ ਕਰਦਾ ਉਹ ਮੇਰੇ ਘਰ ਦੇ ਅੱਗਿਓਂ ਉਵੇਂ ਹੀ ਹੱਸਦਾ ਹੋਇਆ ਲੰਘਦਾ ਦਿਸਦਾ ਅਤੇ ਉਵੇਂ ਹੱਸਦੇ ਦਾ ਇੱਕ ਉੱਪਰਲਾ ਦੰਦ ਥੋੜ੍ਹਾ ਜਿਹਾ ਦਿਸਦਾ ਹੁੰਦਾ ਸੀ। ਅਤੇ ਅੱਜ ਵੀ ਯਾਦ ਆ ਜਾਂਦੇ ਨੇ ਉਹਦੇ ਉਹੀ ਬੋਲ ਜਦੋਂ ਵੀਰਾ ਕਹਿੰਦਾ ਹੁੰਦਾ ਸੀ ਹੋਰ ਪੁੱਤ ਕੀ ਹਾਲ ਨੇ ਤੁਹਾਡੇ।
1: ਇਹ ਸੀ ਕਹਾਣੀ ਜੈਲਾ ਵੀਰਾ। ਕਈ ਦਫ਼ਾ ਦੇਖੋ ਵਕਤ ਕਿੱਦਾਂ ਦਾ ਆ ਜਾਂਦਾ, ਗਏ ਹੋਏ ਦੀ ਯਾਦ ਆਉਂਦੀ ਆ, ਕਈ ਵਾਰੀ ਛੋਟੇ ਜਿਹੇ ਪਲ ਦੇ ਨਾਲ ਦੁਨੀਆ ਹੀ ਬਦਲ ਜਾਂਦੀ ਹੈ। ਫਿਰ ਜਿੰਨੀਆਂ ਮਰਜ਼ੀ ਬਾਜਾਂ ਮਾਰੀਏ ਉਹ ਗਿਆ ਹੋਇਆ ਵਾਪਸ ਨਹੀਂ ਆਉਂਦਾ, ਬਾਜਾਂ ਮਾਰੀਆਂ ਵੀ ਬੇਕਾਰ ਹੋ ਜਾਂਦੀਆਂ। ਗਾਣਾ ਸੁਣਦੇ ਹਾਂ, ਬਾਜਾਂ ਮਾਰੀਆਂ ਬੁਲਾਇਆ ਕਈ ਵਾਰ ਵੇ।
2: ਮੈਂ ਆਪਣੇ ਵਾਲਦ ਸਾਹਿਬ ਦਾ ਵਾਕਿਆ ਪਹਿਲੇ ਪੇਸ਼ ਕਰ ਰਿਹਾ। ਵਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ, ਕਿਸੇ ਨੇ ਮੇਰੀ ਗੱਲ ਨਾ ਸੁਣੀ। ਅਸੀਂ ਪਾਕਿਸਤਾਨ ਦੇ ਵਿੱਚ ਜਦੋਂ ਬਾਹਰ ਦੇ ਮੁਲਕਾਂ 'ਚ ਵਫਦ ਆਉਂਦੇ ਨੇ ਅਤੇ ਉਹ ਸਦਰ ਸਾਹਿਬ ਦੇ ਉਹਨਾਂ ਦੇ ਸ਼ੋਆਂ ਦੇ ਵਿੱਚ ਜਾਣ ਵਾਸਤੇ ਉਹਨਾਂ ਦਾ ਲੈਟਰ ਆਉਂਦਾ ਜਦੋਂ ਸਾਨੂੰ, ਅਤੇ ਅਸੀਂ ਬੜੇ ਖੁਸ਼ ਹੁੰਦੇ ਹਾਂ। ਉਹ ਕਹਿੰਦੇ ਨੇ ਇਲਮੋ ਬਾਦ ਜੋ ਕਰੇ ਫਕੀਰੀ ਕਾਫਰ ਮਰੇ ਦੀਵਾਨਾ ਹੂ। ਜਿਵੇਂ ਮੌਜੂਦ ਮਹਿਮਾਨਾਂ ਨੇ ਤਕਰੀਰਾਂ ਪੇਸ਼ ਕੀਤੀਆਂ ਨੇ ਜਿਹੜੀਆਂ ਤੁਸੀਂ ਸੁਣੀਆਂ, ਔਰ ਉਸ ਦੇ ਵਿੱਚ ਮੈਨੂੰ ਆਪਣੇ ਵਾਲਦ ਸਾਹਿਬ ਦੇ ਬੜੇ ਬੋਲ ਯਾਦ ਆ ਰਹੇ ਸਨ। ਕਿੱਥੇ ਗਏ ਉਹ ਪਿੰਡਾਂ ਦੇ ਕੋਠੇ ਕਚੇਰੇ, ਕਿੱਥੇ ਗਏ ਉਹ ਪਿੰਡਾਂ ਦੇ ਕੋਠੇ ਕਚੇਰੇ, ਇੱਕੋ ਜੇ ਬੂਹੇ ਇੱਕੋ ਜੇ ਬਨੇਰੇ, ਤੇ ਉੱਠ ਕੇ ਤੇ ਜੱਟੀਆਂ ਸਵੇਰੇ ਸਵੇਰੇ, ਕੋਈ ਰਿੜਕੇ ਮਧਾਣੀ ਕੋਈ ਚੱਕੀ ਨੂੰ ਫੇਰੇ, ਉਹ ਗੋਲੇ ਪੜੋਲੇ ਉਹ ਦਹੀਆਂ ਨਾ ਰਹੀਆਂ, ਇੱਥੇ ਸੂਰਤਾਂ ਕਈਆਂ ਕਈਆਂ ਨਾ ਰਹੀਆਂ, ਫੁੱਲਾਂ ਵਰਗੀਆਂ ਇੱਥੇ ਦਹੀਆਂ ਨਾ ਰਹੀਆਂ, ਆਈ ਜਵਾਨੀ ਤੇ ਬੋਧੀ ਸਵਾਰੀ, ਥੋੜਾ ਚੀਰੀ ਸੁਰਮੇ ਨੇ ਲਾ ਲਈ ਸੀ ਤਾਰੀ, ਕੁਦਰਤ ਨਾ ਛੱਡੀ ਉਹ ਨਕਸ਼ੋ ਨਿਗਾਰੀ, ਜਵਾਨੀ ਜੇ ਲੱਭੀ ਤੇ ਉਹ ਵੀ ਹੁਦਾਰੀ, ਰਜ਼ਾਈਆਂ ਤੁਲਾਈਆਂ ਚੁਤਈਆਂ ਨਾ ਰਹੀਆਂ, ਉਹ ਵੇਲੇ ਹੀਰਾਂ ਮਈਆਂ ਨਾ ਰਹੀਆਂ, ਇੱਥੇ ਸੂਰਤਾਂ ਕਈਆਂ ਕਈਆਂ ਨਾ ਰਹੀਆਂ, ਫੁੱਲਾਂ ਵਰਗੀਆਂ ਇੱਥੇ ਦਹੀਆਂ ਨਾ ਰਹੀਆਂ। ਹਜ਼ੂਰ ਪਾਕ ਦੀ ਸ਼ਾਨ ਜਿਤਨੀ ਕੀਤੀ ਜਾਏ ਘਾਟੇ। ਮੈਂ ਮੁਹੱਬਤ 'ਤੇ ਇੱਕ ਸ਼ੇਰ ਪੇਸ਼ ਕਰਨਾ, ਉਸ ਤੋਂ ਬਾਅਦ ਸ਼ੇਰਾਂ ਦਾ ਮੈਨੂੰ ਵਕਤ ਨਹੀਂ ਮਿਲਣਾ। ਸ਼ੇਰ ਨੇ ਮੁਹੱਬਤ ਨਾ ਹੁੰਦੀ ਨਾ ਸੰਸਾਰ ਹੁੰਦਾ, ਮੁਹੱਬਤ ਨਾ ਹੁੰਦੀ ਨਾ ਸੰਸਾਰ ਹੁੰਦਾ ਨਾ ਆਰਾਮ ਹੁੰਦੇ ਨਾ ਆਜ਼ਾਰ ਹੁੰਦਾ ਨਾ ਮੁਫਲਜ਼ੀ ਕੋਈ ਨਜ਼ਰਦਾਰ ਹੁੰਦਾ ਨਾ ਯੂਸਫ ਮਿਸਰ ਦਾ ਨਾ ਬਾਜ਼ਾਰ ਹੁੰਦਾ ਨਾ ਹੀ ਕੈਸ ਹੁੰਦਾ ਨਾ ਜੰਗਲ ਹੀ ਹੁੰਦਾ ਨਾ ਲੈਲਾ ਹੀ ਹੁੰਦੀ ਨਾ ਮਹਿਮਲ ਹੀ ਹੁੰਦਾ ਇਹ ਆਸਮਾਨ ਸੂਰਜ ਸਿਤਾਰੇ ਨਾ ਹੁੰਦੇ

0: ਲਿਆ ਟਰੱਕ ਜਨਾਬ
1: ਮੇਰਾ ਮਤਲਬ ਤੂੜੀ ਵਾਲੇ ਟਰੱਕ ਵਾਲੇ ਤੋਂ ਰੁਪਈਏ ਲਏ ਸੀ 50 ਮੈਂ ਵੀ ਪਾਤੇ
2: ਚੱਲ ਮੇਰੀ ਆ ਚਾਲ ਹੁਣ
3: ਸਮਾਂ ਇਸ ਵੇਲੇ 9:55 ਹੋ ਗਏ ਨੇ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਖਤਮ ਕਰਨ ਦਾ ਟਾਈਮ ਵੀ ਆ ਗਿਆ ਇਹ ਆਸ ਕਰਦੇ ਹਾਂ ਕਿ ਅੱਜ ਤੁਸੀਂ ਪ੍ਰੋਗਰਾਮ ਨੂੰ ਆਨੰਦ ਮਾਣਿਆ ਹੋਏਗਾ ਆਉਂਦੇ ਐਤਵਾਰ ਫਿਰ ਤੁਹਾਡੇ ਨਾਲ ਇਸ ਪ੍ਰੋਗਰਾਮ ਵਿੱਚ ਇਸੀ ਟਾਈਮ 'ਚ ਫਿਰ ਮੁਲਾਕਾਤ ਹੋਏਗੀ ਜਿੱਥੇ ਇੱਥੇ ਵੀ ਬੈਠੇ ਹਾਂ ਆਪਣੇ ਸੁਪਨੇ ਜਿਉਂਦੇ ਰਾਹ ਕੇ ਤੁਹਾਨੂੰ ਸਾਰਿਆਂ ਨੂੰ ਪਰਮਾਤਮਾ ਤੰਦਰੁਸਤ ਰੱਖੇ ਖੁਸ਼ੀਆਂ ਦੇਵੇ ਆਉਂਦੇ ਐਤਵਾਰ ਫਿਰ 8 ਟਿਊਨ ਕਰਨਾ ਨਹੀਂ ਭੁੱਲਣਾ ਤਦ ਤੱਕ ਰੱਬ ਰੱਖਾ ਗੀਤ ਸੁਣਦੇ ਹਾਂ ਰਣਜੀਤ ਕੌਰ ਉਹਨਾਂ ਦੀ ਆਵਾਜ਼ 'ਚ ਖਿੱਚ ਲੈ ਵੈਰੀਆ